ਤੇ ਪਾਠ ਦੀਦਾਰ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਸਤਨਾਮ। ਪੰਜਾਂ ਪਿਆਰੀਆਂ, ਚੌਹਾਂ ਸਾਹਿਬਜ਼ਾਦੀਆਂ, ਚੌਲੀਆਂ ਮੁਕਤੀਆਂ, ਹੱਟਿਆ ਜਪਿਆ ਤਪਿਆ, ਜਿਨ੍ਹਾਂ ਨਾਮ ਜਪਿਆ, ਵਣ ਛਕਿਆ, ਦੇਖ ਚਲਾਏ, ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿਨਾ ਪਿਆਰੀਆ ਸਚਿਆਰੀ ਅਧਿ ਘੁਮਾਏ ਦਾ ਧਿਆਨ ਤਰਕੇ। ਬੋਲੋ ਜੀ ਸਤਨਾਮ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਡਿੱਠੇ, ਬਨ ਬਨ ਕਟਾਏ, ਕੋਪਰਿਆ ਲੁਹਾਈਆ, ਚਰਕਰਿਆ ਤੇ ਚਰੇ, ਆਰਿਆਂ ਨਾਲ ਚਰਾਈ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ।